ਤੈਨੂੰ ਵੇਲਾ ਹੈ ਕਿਸ ਲਈਏ ਅਕੇਲਾ ਹੈ ਭਾਵੇਂ ਸਿਆ ਫਿਰ ਕਿਉਂ ਮੱਛੀ ਸੱਟ ਨਹੀਂ ਹੋਤੀ।